ਕਹਿੰਦਾ ਬਾਹਰ ਨੂੰ ਤੀ ਕਹਿੰਦਾ ਡਾਲੇ ਡਾਲੇ ਪੁਰਾ ਪੁਰਾ ਜਾਣ ਲੈ ਸਮਾਕ ਲੈ ਕਰ।